0: ਉੱਨੀ ਮਿਲ ਰਿਹਾ ਹੈ ਜਾਂ ਕੌਣ ਸਾ ਪੌਦਾ ਮੈਂ ਕੋਈ ਰੋਗ ਲੱਗ ਰਿਹਾ ਹੈ ਤੋ ਬਾ ਆਪਾਂ ਘਰੇ ਬੈਠੇ ਕੰਪਿਊਟਰ ਪਰ ਮੋਬਾਈਲ ਪਰ ਦੇਖ ਸਕਾਂ
1: ਦੇਖ ਸਕਾਂ
0: ਤੋ ਮਤਲਬ ਅੱਜ ਕੀ ਤਕਨੀਕ ਹੈ ਆਹ ਬਹੁਤ ਕਾਮ ਕੀ ਹੈ ਔਰ ਦੇਖੋ ਕਹਿ ਕਰੇ ਵੀ ਹਰ ਚੀਜ਼ ਕਾ ਪਕਸ਼ ਵਿਪਕਸ਼ ਦੋਨੋਂ ਤੋ ਜੇ ਆਪਾਂ ਤੋਂ ਪਹਿਲੀ ਪਕਸ਼ ਕੀ ਬਾਤ ਕਰ ਰਹੇ ਹਾਂ ਤੋ ਹਰ ਚੀਜ਼ ਮੈਂ ਆਪਾਂ ਦੇਖਾਂ ਤੋ ਹਰ ਤਰ੍ਹਾਂ ਸੋ ਬੜੀਆ ਹੈ ਪਹਿਲੀ ਆਪਾਂ ਛਿੜਕਾਓ ਕਰਨਾ ਤੋ ਬਈ ਇੱਕ ਢੋਲਕੀ ਰੱਖਤਾ ਜਾਂ ਸਪਰੇਅਰ ਰੱਖਤਾ ਲੇਕਿਨ ਅੱਜ ਕੱਲ੍ਹ ਜਿਵੇਂ ਆਪ ਜ਼ਿਕਰ ਕਰਿਓ ਡਰੋਨ ਕੇ ਮਾਧਿਅਮ ਸੋ ਵਿਦੇਸ਼ਾਂ ਮੈਂ ਜੇਕਾ ਸਮਰਿੱਧ ਕਿਸਾਨ ਹੈ ਵੇ ਡਰੋਨ ਕੇ ਮਾਧਿਅਮ ਸੋ ਬਹੁਤ ਲੰਬਾ ਚੌੜੇ ਏਰੀਆ ਮੈਂ
1: ਖੇਤੀ ਕਰ ਸਕੇ
0: ਕੀਟਨਾਸ਼ਕ ਕੋ ਛਿੜਕਾਓ ਜੋ ਹੈ ਬੋ ਕਰ ਲੈ ਜਾਂ ਕੋਈ ਖਾਦ ਕੋ ਛਿੜਕਾਓ ਕਰਨਾ ਹੈ ਬੋ ਕਰ ਦੇ ਜਾਂ ਮੰਨ ਲਓ ਪਾੜੋ ਪੜਨ ਆ ਰਹੀ ਆਸ਼ੰਕਾ ਹੈ ਤੋ ਧੂੰਓ ਜੋ ਹੈ ਬੋ ਵੀ ਕਰਨੇ ਕੀ ਵਿਵਸਥਾ ਜਿਹੀ ਹੈ ਬਾ ਡਰੋਨ ਕੇ ਮਾਧਿਅਮ ਸੋ ਹੋ ਰਹੀ ਹੈ ਤੋ ਹਰ ਖੇਤਰ ਕੇ ਅੰਦਰ ਜਿਹੀ ਹੈ ਬਾ ਤਕਨੀਕ ਜਿਹੀ ਹੈ ਮਾਨਵ ਨੇ ਥੋੜ੍ਹਾ ਸੋ ਬਿੰਗੂ ਜੋ ਕੰਮ ਕਰਨ ਤੌਰ ਤਰੀਕੇ ਬਿਨ ਬਦਲਣ ਮੈਂ ਮਾਹਿਰ ਹੋ ਗਈ ਹੈ ਤਕਨੀਕ ਤਾਂ ਇਹ ਜਿਹੀ ਤਕਨੀਕਾਂ ਹੈ ਵੇ ਆਪ ਜੀਆਂ ਹੈ ਔਰ ਕਹਿ ਕਰੇ ਵੀ ਇਸੂ ਲਾਗਤ ਵੀ ਕਮ ਆਵੇ ਔਰ ਵਕਤ ਜੋ ਹੈ ਵੋ ਵੀ ਬਚੇ ਲੇਕਿਨ ਅਬ ਦੇਖੋ ਮੈਂ ਤੋ ਆਪਾਂ ਤੋਂ ਰਹਿ ਗਿਆ ਗਾਉਂ ਗਾ ਆਦਮੀ ਤਾਂ ਆਪਾਂ ਤੋਂ ਇਹ ਚਾਹਵਾਂ ਜੀ ਵਕਤ ਬਚ ਗਿਓ ਨੀ ਤੋ ਕਿ ਹਰਜੋ ਸੁਵੇ ਜਾਂ ਗੀਤ ਸੰਗੀਤ ਰੋ ਆਨੰਦ ਲੇਵਾ ਕਿਉਂ ਦੇਖੋ ਆਹ ਚੀਜ਼ਾਂ ਮੈਂ ਆਨੰਦ ਹੈ
1: ਔਰ ਸੰਦੀਪ ਬਾਈ ਏਆਈ ਜੀ ਕੀ ਖੇਤੀਬਾੜੀ ਮੈਂ ਤੋ ਆਈ ਹੋਇਆ ਸਾਗ ਸਾਗ ਆਪਾਂ ਜੀ ਕਾ ਡੋਲ ਡਾਂਗਰ ਨੀ ਪਸ਼ੂ ਪਾਲਣ ਨੀ ਜਿਹੋ ਸਭ ਤੋਂ ਮੋਟੋ ਕਿਸਾਨ ਕੋ ਇੱਕ ਰੋਜ਼ਗਾਰ ਕੋ ਸਾਧਨ ਹੋਇਆ ਕਰੇ ਨੀ ਵੀ ਮੈਂ ਵੀ ਮਤਲਬ ਬਹੁਤ ਚੋਖੋ ਫਾਇਦੋ ਮਿਲੇ ਤਾਂ ਕਿ ਕਿਸਾਨ ਕਾ ਹੀ ਆਵੇ ਪਸ਼ੂ ਕੀ ਜੀ ਕੀ ਸਿਹਤ ਹੈ ਵੀ ਪਰ ਨਜ਼ਰ ਰੱਖ ਸਕੇ ਵੀ ਸਮੇਂ ਮੱਥੇ ਬਿਮਾਰੀ ਦੀ ਜਾਂਚ ਕਰ ਸਕੇ ਡਾਕਟਰ ਨੂੰ ਦਿਖਾ ਕੋਈ ਦਵਾ ਪਾਣੀ ਦੇਣਾ ਹੈ ਕੋਈ ਟੀਕੋ ਲਗਵਾਉਣਾ ਹੈ ਬਹੁਤ ਸਗਲੋ ਕੰਮ ਕਰ ਸਕੇ ਏ ਆਈ ਦੇ ਮਾਧਿਅਮ ਸੋ
0: ਬਿਲਕੁਲ ਵੀ ਸੋ ਆਪਾਂ ਨੇ ਸੂਚਨਾ ਮਿਲ ਜਾਵੇ ਔਰ ਆਗਲੋ ਕਦਮ ਜੋ ਕੋ ਆਪਾਂ ਨੂੰ ਉਠਾਉਣਾ ਹੈ ਉਹ ਆਪਾਂ ਉਠਾ ਸਕਦੇ ਦੇਖੋ ਜੀ ਆਪਾਂ ਪਸ਼ੂ ਪਾਲਣ ਕੀ ਬਾਤ ਕਰੀ ਤੋ ਆਜ ਚਾਲੀਸ ਪਚਾਸ ਸਾਲ ਪਹਿਲੀ ਇਹਨਾਂ ਲਈ ਤਕਨੀਕ ਆ ਗਈ ਕਿ ਗਾਇਆਂ ਕੋ ਦੂਧ ਜੋ ਹੈ ਮਸ਼ੀਨੋਂ ਦੂਰ ਜਾਂਦਾ ਆਪਣੇ ਬਾਅਦ ਤਕਨੀਕ ਉਦੋਂ ਤਾਈਂ ਪੂਰੀ ਤਰ੍ਹਾਂ ਕੋ ਨਹੀਂ ਆਈ ਹੈ ਨੀ ਲੇਕਿਨ ਏ ਆਈ ਮੁੱਖ ਤਕਨੀਕ ਨੇ ਤਕਨੀਕੀ ਕੱਟ ਹੈ ਅਬ ਏ ਆਈ ਤਕਨੀਕ ਜਿਹੀ ਹੈ ਬਹੁਤ ਅੱਗੇ ਵੱਧ ਰਹੀ ਹੈ ਔਰ ਆਉਣ ਵਾਲੇ ਬਰਸ ਮੈਂ ਆਪਾਂ ਦੇਖਾਂਗਾ ਕਿ ਘਰ ਘਰ ਮੈਂ ਰੋਬੋਟ ਮਿਲੇਗਾ ਮੁਕਤਾ ਬਹਿਨ ਇਹ ਜਗ੍ਹਾ ਤੇ ਘਰ ਮੈਂ ਝਾੜੂ ਪੋਛਾ ਕਰੋ ਨੀ
1: ਹਾਂ
0: ਬਈ ਰੋਬੋਟ ਤੋਂ ਥਾਰ ਤੋਂ ਆਰਾਮ ਹੀ ਆਰਾਮ ਹੈ
1: ਸਹੀ ਕਿਹਾ ਸੰਦੀਪ ਬਾਈ ਬਹੁਤ ਹੀ ਚੋਖੀ ਜਾਣਕਾਰੀ ਦੇਈ ਸਗਲਾ ਕਿਸਾਨ ਬਾਈ ਏ ਆਈ ਨੂੰ ਫਾਇਦੋ ਲੈਸੀ ਆਪਾਂ ਵੀ ਲਵਾਂਗਾ ਔਰ ਅਬ ਸੁਣਾ ਇੱਕ ਗੀਤ
0: ਸੁਣਾਓ

0: ਤਾਂ ਉਹ ਆਪਾਂ ਪ੍ਰਯਾਸ ਕਰ ਸਿਆ ਔਰ ਅਗਰ ਹਰ ਆਦਮੀ ਪਾਣੀ ਦੀ ਇੱਕ ਇੱਕ ਬੂੰਦ ਬਚਾਵੇ ਤਾਂ ਭਵਿਸ਼ਯ ਮੈਂ ਪਾਣੀ ਦੀ ਕਿੱਲਤ ਆਵੇ ਹੀ ਕੋਈ ਔਰ ਅਭੀ ਆਪ ਪਹਿਲਾਂ ਬਾਤ ਕਹੀ ਕਿ ਜਲ ਹੈ ਤੋ ਕੱਲ ਹੈ ਤੋ ਇਹ ਬਾਤ ਨੇ ਅਪਣਾਉਣ ਆਜ ਦੀ ਸਭ ਤੋਂ ਬੜੀ ਜ਼ਰੂਰਤ ਹੈ
1: ਬਿਲਕੁਲ ਔਰ ਦੇਖੋ ਕੋਈ ਵੀ ਅਭਿਆਨ ਚਲਾਉਣੋ ਇੱਕ ਅਲੱਗ ਬਾਤ ਹੈ ਔਰ ਅਭਿਆਨ ਮੈਂ ਜਨ ਭਾਗੀਦਾਰੀ ਅਲੱਗ ਚੀਜ਼ ਹੈ ਤੋ ਕੋਈ ਵੀ ਅਭਿਆਨ ਚੁੱਕਾ ਹੈ ਵੋ ਜਦੀ ਸਫਲ ਹੋ ਸਕੇ ਜਦ ਇੱਕ ਇੱਕ ਜਨ ਗੀ ਭਾਗੀਦਾਰੀ ਜੇ ਕੀ ਹੈ ਬਿੰਗੋ ਸਹਿਯੋਗ ਜੋ ਹੈ ਬਿਨ ਯੋਜਨਾ ਮਿਲੇ ਤੋ ਕਹਿ ਕੇ ਰਹਿਣੀ ਕੜੀ ਸੂ ਕੜੀ ਜੁੜੇ ਬੂੰਦ ਬੂੰਦ ਸੂ ਘੋੜਿਓ ਪਰ ਹੈ ਤੋ ਇਹ ਜਿਹੀ ਚੀਜ਼ਾਂ ਹੈ ਜਦੀ ਸੰਭਵ ਹੋਏਗੀ ਜਦ ਆਪਾਂ ਸਗੜਾ ਆਪਣੇ ਇਨ ਪ੍ਰਯਾਸ ਨੇ ਇੱਕ ਜੁੱਟ ਹੋ ਕੇ ਰਲ ਮਿਲ ਕੇ ਕਰਾਂ
0: तो संदीप भाई अब आप एकजुट सऊ आगे लो गीतड़ लो सुना
1: बिल्कुल
0: तो सुनाओ गीतड़ लो